0: ਹੁਣ ਤੇਰਾ ਮੈਨੂੰ ਮੋਹ ਨਹੀਂ ਆਉਂਦਾ, ਤੈਨੂੰ ਵੀ ਪਤਾ ਕਿਉਂ ਨਹੀਂ ਆਉਂਦਾ। ਪਾਗਲ ਕਮਲੀ ਝੱਲੀ ਰਹਿਣ ਦੇ, ਬਸ ਹੁਣ ਮੈਨੂੰ ਇਕੱਲੀ ਰਹਿਣ ਦੇ, ਬਸ ਹੁਣ ਮੈਨੂੰ ਇਕੱਲੀ ਰਹਿਣ ਦੇ।
1: ਚਲੋ ਆਖਰੀ ਮੁਲਾਕਾਤ ਕੋ ਯਾਦਗਾਰ ਬਣਾ ਦੇਤੇ ਹੈ, ਜਾਤੇ ਜਾਤੇ ਤੇਰਾ ਯੇ ਵਹਿਮ ਵੀ ਮਿਟਾ ਦੇਤੇ ਹੈ। ਇੱਕ ਹੀ ਖਾਸੀਅਤ ਥੀ ਤੁਮੇਂ ਕਿ ਤੁਮੇਂ ਹਮ ਚਾਹਤੇ ਥੇ, ਆਜ ਤੱਕ ਯਹੀ ਝੂਠ ਕਹਾ ਥਾ ਤੁਮਸੇ, ਚਲੋ ਅਬ ਸੱਚ ਬਤਾ ਦੇਤੇ ਹੈਂ।

0: ਤੇ ਲੜਾਈ ਇੰਨੀ ਤੂੰ ਵੇਲਿਆ
1: ਉਪਸੀ ਫਿਰ ਹੋ ਗਈ ਮਿਸਟੇਕ ਬਟ ਤੂੰ ਜਾਣਦੀ ਹੈ ਮੇਰਾ ਲਵ ਨਹੀਂ ਫੇਕ ਲਵ ਮੈਨੂੰ ਸੋਹਣਾ ਲੱਭੇ ਜੇ ਤੂੰ ਮੈਨੂੰ ਛੱਡੇ ਪੈ ਜਾਣੇ ਬਵਾੜੇ ਫਿਰ ਹੋ ਜੂ ਉਹਦੀ ਹੱਡੀ ਬ੍ਰੇਕ।

ਮੇਰੇ ਅੱਗੇ ਜੋ ਬਣਦੀ ਸੀ ਵੈਸੇ ਤੂੰ ਉਹ ਨਹੀਂ ਸੀ। ਆਹ ਦਿਲ ਤੇਰਾ ਇੰਨਾ ਕਾਲਾ ਤੂੰ ਕਦੇ ਕੀਤਾ ਮੈਨੂੰ ਸ਼ੋ ਨਹੀਂ ਸੀ। ਚੱਲ ਠੀਕ ਹੈ ਜਿਵੇਂ ਵੀ ਆ ਗੱਲ ਮੁੱਕੀ ਚੰਗੀ ਆ। ਆਹ ਤੇਰੇ ਅਰਗੀ ਨਾਲੋਂ ਤਾਂ ਯਾਰੀ ਟੁੱਟੀ ਚੰਗੀ ਆ, ਯਾਰੀ ਟੁੱਟੀ ਚੰਗੀ ਆ।